0: ਡਰਾਈਵਰ ਰੱਖ ਲਏਗੇ ਮੈਨੂੰ ਬੋਲਦੇ ਨਹੀਂ ਡਰਾਈਵਰ ਤਾਂ ਰੱਖ ਲੈ ਯਾਰ ਜੇ ਤੈਨੂੰ ਖੁਸ਼ ਰੱਖੂਗਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਪਰ ਜੇ ਤੈਨੂੰ ਦੁਖੀ ਰੱਖੂਗਾ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਊਗੀ
1: ਤੇਰੇ ਨਾਲ ਪਿਆਰ